0: ਖਰੇ ਪੰਤਾ ਮਿੰਦੂ ਸੁ ਵੋ ਰੇ
1: ਆ ਸੀ ਸਿਮੋ ਜਿਬਦਾ
0: ਨੀ ਖੰ ਚੂ ਸੰਗੇ ਮੇ
2: ਨਾ ਸ਼ਾਓ ਹੋਂ ਜੀ ਮਾ ਬੁਇ ਕੋ ਪੋ ਸ਼ੇ ਨੂ ਸ਼ਿਨ ਯੂ ਜੇ ਕੇ ਮੇ ਬੇ ਥੇ ਨਾ ਮੇ ਥਾਂ ਫਾਮ ਲਾ ਸ਼ੀ ਜ਼ੋ ਨੀ ਮੇ ਰੇ ਗੀ ਜਾ ਥਾ ਚਾ ਸ਼ਾ ਲਾ ਲੇ ਗੀ ਫੀ ਤੋ ਬੇ ਦੁਨ ਬੁ ਜਾਂ ਬੀ ਲੋ ਚੂ ਖਾ ਖੋ ਲਾ ਸ਼ੇ ਨੂ ਸ਼ਿਨ ਯੂ ਜੇ ਮਾਂ ਛੇ ਪੋ ਯੂ ਲੋ ਬੀ ਚੂ ਚੂ ਥਾ ਲਾ ਲੋ ਮ ਨੰ ਸ਼ੀ ਰ ਦਾ ਨੀ ਨੇ ਨਾ
0: ਦੀ ਲਿਓ ਥਾਂ ਗੋ ਸ਼ੀ
2: ਜੇ ਮੇ ਬਾ ਥਾਂ ਗਾ ਦੇ ਬੀ ਕਿਨ ਜੇ ਜੇ ਲੇ ਮੇ ਰੇ ਗੀ ਲੋ ਜੇ ਛੇ ਛੇ ਮੁ ਸਾ ਦੇ ਥਾਂ
0: 给他你们这个老爷确实请不起我最捧过几对的再不肯这么多没钱不打什么人过刚不跑不打长过头不第六七不是怎么我小红军从业队从去去么多钱不洗个面我是黄旅从北借用给捧过来这个听过等这大呢再去吧不理的狂气为吞噻这就肚子张天水的第六号就是刘丁不是
3: 但我跟你来的同学你能想到哪一天给但我呢这三天我那两个把家去呗
4: 当时到我还是我老板家去你这里我忙过他个了呗让个来三天过了呗让了李柱琼被帮大爷呢没了不见个这个啊